ਜਾਂ ਲੈ ਜਾ ਮਾਇਆ ਸਕੰਜਾਇ ਕਾਤੁਮਾਨ ਮੰਜਾਇ ਮੁਨ ਤੰਗ ਗੇਜ ਅਬੂ ਦਮ ਬਾਈ ਮਾਰ ਮੁਨ ਜੰਮ ਜਬਾ ਚਮ ਕੋ ਫੰਦੇਲ ਮੰਗ ਜੋ ਅੰਗ ਨਿਆਕ ਮੂ ਮੰਜਾਇ ਮੁਨ ਲਿਪੇ ਮੂ ਮਿਲ ਕੇ ਰਮਾ ਖਾਨ ਮਦ ਸਤੇਨ ਜੁਗੋ ਮਾਨ ਸਲ ਨਜਾਇ ਮਖਰੋਜ ਬੁਰ ਗੇਜ ਅਕ ਮੈ ਨਜਾਇ ਮਦ ਸਬੇਨ ਬਾ ਬਿਸਮਿਲਾਹ ਫੰਕਲੇ ਮੰਕਲੇ ਫੰਕ ਨ ਚ ਜੰਸ ਯੱਲ ਬੇ ਯੱਲ ਮੁਤਲੀ ਫਜਰ ਮਜਰ ਤਰਫੀਨ ਮੋਦੀ ਕੰਗ ਸਲਖ ਮਖੇ ਮੋਲ